अगर वो अपना नाम नहीं बताते तो मैं बता देती हूँ। ਸੁਣਿਓ ਕਿਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਤੁਹਾਡੇ ਨਾਲ, ਜ਼ਬਰਦਸਤ ਈਵਨਿੰਗ।

0: ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਐਂਡ ਟ੍ਰਿਵਿਆ ਸ਼੍ਰਿਵਿਆ ਮੈਂ ਅੱਜ ਹਮ ਬਾਤ ਕਰ ਰਹੇ ਹੈ ਕੁਛ ਕੁਛ ਹੋਤਾ ਫਿਲਮ ਕੇ ਬਾਰੇ ਮੇਂ ਇਹ ਜੋ ਗਾਣਾ ਆਪ ਸੁਣ ਰਹੇ ਨਾ ਜਿਸਮੇ ਵੋ ਇੱਕ ਲਾਈਨ ਆਤੀ ਹੈ ਬਹਿਕੀ ਹੈ ਨਿਗਾਹੇ ਔਰ ਬਿਖਰੇ ਵਾਲ ਇਹ ਵਾਲਾ ਸਟੈਪ ਕਰਨੇ ਮੇਂ ਰਾਨੀ ਮੁਖਰਜੀ ਕੋ ਕਾਫੀ ਜ਼ਿਆਦਾ ਦਿੱਕਤ ਹੋ ਰਹੀ ਥੀ ਕਿਉਂਕਿ ਜੋ ਉਹਨਾਂ ਨੇ ਡਰੈਸ ਪਹਿਨੀ ਥੀ ਵੋ ਕਾਫੀ ਜ਼ਿਆਦਾ ਛੋਟੀ ਸੀ ਡਰੈਸ ਥੀ ਤੋ ਉਹ ਡਰੈਸ ਕੀ ਵਜਹ ਸੇ ਵੋ ਸਟੈਪ ਕਰਨੇ ਮੇਂ ਉਨਕੋ ਬਹੁਤ ਦਿੱਕਤ ਆ ਰਹੀ ਥੀ ਔਰ ਹਮ ਸਭ ਕੋ ਪਤਾ ਹੈ ਕੁਛ ਕੁਛ ਹੋਤਾ ਮੇਂ ਵੋ ਬਾਸਕਿਟਬਾਲ ਵਾਲਾ ਸੀਨ ਜੋ ਕਿ ਬਾਅਦ ਮੇਂ ਹੋਤਾ ਹੈ ਨਾ ਜਬ ਅੰਜਲੀ ਜੋ ਹੈ ਉਸਕੋ ਸਾੜੀ ਪਸੰਦ ਹੋ ਜਾਤੀ ਹੈ ਭਾਰਤੀ ਏਕਦਮ ਪੂਰਾ ਲੁੱਕ ਮੇਂ ਆ ਜਾਤੀ ਹੈ ਵੋ ਹੈ ਨਾ ਤੋ ਜਬ ਯੇ ਬਾਸਕਿਟਬਾਲ ਵਾਲਾ ਸੀਨ ਚੱਲ ਰਹਾ ਹੋਤਾ ਹੈ ਤੋ ਉਨਕੋ ਹਾਈ ਜੰਪ ਕਰਨਾ ਹੋਤਾ ਹੈ ਤੋ ਉਸਕੇ ਲੀਏ ਉਨ੍ਹੋਂਨੇ ਟ੍ਰੈਂਪਲੀਨ ਕਾ ਯੂਜ਼ ਕੀਆ ਥਾ ਟ੍ਰੈਂਪਲੀਨ ਪੇ ਚੜ ਕੇ ਵੋ ਜੰਪ ਕਰਤੇ ਥੇ ਫਿਰ ਵੀ ਯੇ ਸ਼ੂਟ ਜੋ ਥਾ ਵੋ ਆਤਾ ਥਾ ਐਂਡ ਇਸੀ ਸੀਨ ਮੇਂ ਆਪਕੋ ਪਤਾ ਹੈ ਕਿ ਇੱਕ ਔਰ ਸੀਨ ਹੈ ਜਿਸਮੇ ਅੰਜਲੀ ਕੀ ਅਸੀਂ ਸਾੜੀ ਉੜਤੀ ਹੈ ਐਸੇ ਕਰਕੇ ਸੀਨ ਆਤਾ ਹੈ ਰਾਈਟ ਯੇ ਸਕ੍ਰਿਪਟ ਮੇਂ ਨਹੀਂ ਥਾ ਲੇਕਿਨ ਫਾਰਾ ਖਾਨ ਨੇ ਬੋਲਾ ਕਿ ਇਸਕੋ ਥੋੜਾ ਸਾ ਫਿਲਮੀ ਬਣਾ ਦੇ ਥੋੜਾ ਸਾ ਡਰਾਮੈਟਿਕ ਬਣਾ ਦੇ ਤੋ ਯੇ ਸੀਨ ਜੋ ਥਾ ਵੋ ਇਸਮੇ ਐਡ ਕੀਆ ਗਿਆ ਥਾ ਔਰ ਹਮ ਸਭ ਕੋ ਯਾਦ ਹੈ ਇਸ ਫਿਲਮ ਕਾ ਇੱਕ ਔਰ ਸੀਨ ਵੈਸੇ ਤੋ ਸਾਰੇ ਸੀਨ ਹੀ ਯਾਦ ਆ ਰਹੇ ਕੁਛ ਕੁਛ ਹੋਤਾ ਕਿ ਜਿਸਮੇ ਅੰਜਲੀ ਟੀਨਾ ਕੀ ਤਰ੍ਹਾਂ ਬਣਨੇ ਕੀ ਕੋਸ਼ਿਸ਼ ਕਰਤੀ ਹੈ ਔਰ ਵੋ ਕਾਲਜ ਮੇਂ ਪਿੰਕ ਡਰੈਸ ਪਹਿਨ ਕੇ ਆਤੀ ਹੈ ਰਾਈਟ ਤੋ ਸਭ ਲੋਕ ਉਸ ਪੇ ਹੱਸਦੇ ਹੈ ਸੋ ਸੀੜੀਓ ਪੇ ਜੋ ਕਿ ਬੈਠੇ ਹੋਤੇ ਹੈ ਸੋ ਉਸਮੇ ਕੈਪ ਮੇਂ ਇੱਕ ਲੜਕੀ ਬੈਠੀ ਹੋਈ ਹੈ वो है फारा खान जो कि देख के उसको हंसती है और फारा खान के साथ में बैठे हुए मनीष मल्होत्रा नेक्स्ट टाइम जब आप ये मूवी देखेंगे तो आप जरूर नोटिस करना सीढ़ियों पे मनीष मल्होत्रा और फारा खान बैठे हुए हैं एंड उससे पहले एक सीन होता है एक ब्लू सलवार सूट वाली लड़की सामने से गुजर के जाती है तो वो ब्लू सलवार सूट वाली लड़की पता कौन होती है करण जौहर की मम्मी प्रोड्यूसर ऑफ धर्मा प्रोडक्शन राइट सो या ये था आज का ट्रिविया इस फिल्म के बारे में आपके लिए आई होप आपको अच्छा लग रहा है ये और अच्छा नहीं लग रहा है तो वो बता देना कि क्यों नहीं लग रहा है हम अच्छा कर देंगे टेंशन वाली बात नहीं है वापस दौड़ के आते हैं
1: अब सुनिए ऑलिव का जबरदस्त है

ਸੁਣੇ ਹੋਗੇ ਤਾਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਸ਼ਾਮ ਕੇ ਹੋਤੇ ਇਹ ਗਾਣਾ ਔਰ ਵੀ ਖੂਬਸੂਰਤ ਹੋ ਜਾਤਾ ਹੈ।

ਹੋ ਕਿਦਾਂ ਦੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਬਿਨਾਂ ਦੇਰ ਲਗਾਏ ਆਪ ਲੋਕਾਂ ਦਾ ਨਾਮ ਲੈ ਲੈਂਦੇ ਹਾਂ ਦੋਸਤੋ ਅਗਰ ਆਪ ਚਾਹਦੇ ਕਿ ਆਪਕਾ ਨਾਮ ਅਭੀ ਕੇ ਅਭੀ ਰੇਡੀਓ ਪੇ ਮੈਂ ਬੋਲ ਦੂੰ ਔਰ ਆਪ ਵੀ ਸੁਣ ਲਓ ਔਰ ਆਪਕੇ ਦੋਸਤ ਲੋਕ ਵੀ ਸੁਣ ਰਹੇ ਆਪ ਫਿਰ ਆਪਣੇ ਦੋਸਤੋਂ ਕਾ ਨਾਮ ਵੀ ਲਿਖ ਦੇਣਾ ਠੀਕ ਹੈ ਲੇਕਿਨ ਨਾਮ ਇੱਕ ਇੱਕ ਕਰਕੇ ਲਿਖਣਾ ਕਿਉਂਕਿ ਮੈਂ ਮੈਸੇਜ ਓਪਨ ਨਹੀਂ ਕਰੂੰਗੀ ਜੋ ਸਕਰੀਨ ਪੇ ਮੁਝੇ ਨਾਮ ਦਿਖੇਂਗੇ ਉਹ ਸਾਰੇ ਨਾਮ ਮੈਂ ਬੋਲਣ ਵਾਲੀ ਹੂੰ ਸੋ ਮੇਰਾ ਵਟਸਐਪ ਕਾ ਨੰਬਰ ਨੋਟ ਕਰ ਲਓ 3311063 ਜੀ ਹਾਂ 3311063 ਪੇ ਸਿਰਫ ਔਰ ਸਿਰਫ ਆਪ ਆਪਣਾ ਨਾਮ ਲਿਖ ਕੇ ਭੇਜੋ ਵੋਇਸ ਨੋਟ ਨਹੀਂ ਭੇਜਣਾ ਹੈ ਵੀਡੀਓ ਮਤ ਭੇਜਣਾ ਸਿਰਫ ਨਾਮ ਲਿਖ ਕੇ ਭੇਜਣਾ ਚਲੀਏ ਮੈਂ ਨਾਮ ਬੋਲਣਾ ਸਟਾਰਟ ਕਰ ਰਹੀ ਹੂੰ ਜੁਨੈਦ ਆਸਮਾ ਅਬਾਸੀ ਅਬਦੁਲ ਸਮਦ ਸਈਦ ਕ੍ਰਿਸ ਹੈਂਜੋ ਵਾਜਿਦ ਸ਼ੇਖ ਮੁਹੰਮਦ ਯੂਸਫ ਇਲੈਨ ਮਨੋਜ ਦਹਾਹੀ ਟੇਕ ਬਹਾਦੁਰ ਥੈਂਕ ਯੂ ਸੋ ਮਚ ਅਨਿਸੁਰ ਰਹਿਮਾਨ ਜੀ ਬਹੁਤ ਬਹੁਤ ਸ਼ੁਕਰੀਆ ਮੁਹੰਮਦ ਵਸੀਫ ਜੀ ਬਹੁਤ ਬਹੁਤ ਸ਼ੁਕਰੀਆ ਆਪਕੇ ਮੈਸੇਜ ਕੇ ਲੀਏ ਗਜੇਂਦਰ ਜੀ ਬਹੁਤ ਬਹੁਤ ਸ਼ੁਕਰੀਆ ਆਪਕੇ ਮੈਸੇਜ ਕੇ ਲੀਏ ਕੁਇਕਲੀ ਦੋਸਤੋ ਨਾਮ ਲਿਖ ਦੋ 3311063 ਪੇ ਵਟਸਐਪ ਕਰਨਾ ਹੈ ਆਪਨੇ ਐਸ ਕੇ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਯੂਸਫ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਅਰਸਲਾਨ ਜੀ ਅਰਸਲਾਨ ਸਨਾਤ ਰਾਹੁਲ ਗਣੇਸ਼ ਥੈਂਕ ਯੂ ਸੋ ਮਚ ਅਨਾਬੀਆ ਫਾਤਿਮਾ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਕਿੰਜਾ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਰੇਸ਼ਮ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਸੂਰਜ ਜੀ ਥੈਂਕ ਯੂ ਸੋ ਮਚ ਇਕਰਾ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਮੋਮਿਨ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਅਦਨਾਨ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਅਗਲਾ ਗਾਣਾ ਸ਼ੁਰੂ ਹੋਣੇ ਵਾਲਾ ਫਟਾਫਟ ਸੇ ਨਾਮ ਲਿਖੋ ਅੰਸ਼ਿਤਾ ਅਨਵਿਤ ਥੈਂਕ ਯੂ ਸੋ ਮਚ ਸੋਹਨ ਜੀ ਥੈਂਕ ਯੂ ਸੋ ਮਚ ਦੇਖੀਏ ਯਾਰ ਐਸੇ ਕੁਛ ਮਤ ਲਿਖੋ ਸਿਰਫ ਔਰ ਸਿਰਫ ਆਪਣੇ ਨਾਮ ਲਿਖੋ ਕੁਛ ਇਮੈਜਿਨਰੀ ਕੁਛ ਵੀ ਨਾਮ ਲਿਖ ਰਹੇ ਹੋ ਯਾਰ ਮੇਹਰ ਅੰਗਰੇਜ਼ੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਅਬਦੁੱਲਾ ਬਵਜ਼ੀਰ ਜੀ ਥੈਂਕ ਯੂ ਸੋ ਮਚ ਸਲੀਮ ਜੀ ਥੈਂਕ ਯੂ ਸੋ ਮਚ ਦੇਵਾਂਸ਼ੀ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਨਜਾਦ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਐਂਡ ਦੈਟਸ ਇਟ ਫੋਰ ਨਾਓ ਜਿਨ ਜਿਨ ਲੋਕੋ ਕੇ ਮੈਨੇ ਅਹਿਮਦ ਅਬਦੁੱਲਾ ਜੀ ਜਿਨ ਜਿਨ ਲੋਕੋ ਕੇ ਮੈਨੇ ਨਾਮ ਲੈ ਲੀਏ ਸਵਿਤਾ ਜੀ ਥੈਂਕ ਯੂ ਸੋ ਮਚ ਅਬ ਮੈਂ ਮੂੰਹ ਹਟਾ ਰਹੀ ਹੂੰ ਉਧਰ ਸੇ ਸਕਰੀਨ ਸੇ ਸੋ ਜਿਨ ਜਿਨ ਲੋਕੋ ਕੇ ਮੈਨੇ ਨਾਮ ਲੈ ਲੀਏ ਅਬ ਆਪ ਲਿਖੋ ਥੈਂਕ ਯੂ ਔਰ ਆਪਣਾ ਫੇਵਰੇਟ ਵਾਲਾ ਇਮੋਜੀ ਬਣਾ ਦੋ ਠੀਕ ਹੈ